0: ਧਿਕਦਾ ਧਿਕੀ ਧਿਕੀ ਝਿਕਦਾ।
1: ਸਮਤਾ ਪ੍ਰਸਾਦ ਜੀ ਕਾ ਇਹ ਜੋ ਤਬਲਾ ਹੈ ਵੋ ਹਮੇਸ਼ਾ ਸਭ ਲੋਕ ਉਸਕੋ ਯਾਦ ਕਰਤੇ ਹੈ। ਆਰ ਡੀ ਬਰਮਨ ਜੀ ਨੇ ਵੀ ਸ਼ੋਲੇ ਫਿਲਮ ਮੇਂ, ਕਿਨਾਰਾ ਫਿਲਮ ਮੇਂ
2: ਜੀ,
1: ਉਸਮੇਂ ਵੀ ਪੰਡਿਤ ਸਮਤਾ ਪ੍ਰਸਾਦ ਜੀ ਕਾ ਤਬਲਾ ਹਮੇਂ ਸੁਣਨੇ ਕੋ ਮਿਲਤਾ ਹੈ। ਔਰ ਸ਼ੋਲੇ ਫਿਲਮ ਮੇਂ ਤੋ ਪਾਰਸ਼ਵ ਸੰਗੀਤ ਜੋ ਹੋਤਾ ਹੈ,
2: ਬੈਕਗਰਾਉਂਡ
1: ਸਕੋਰ ਮੇਂ ਵੀ ਉਹਨੇ ਉਸਕੋ ਲਿਆ ਹੈ ਆਰ ਡੀ ਬਰਮਨ ਸਾਹਿਬ ਨੇ। ਵੋ ਜੋ ਸੀਨ ਹੈ ਸ਼ੋਲੇ ਕਾ, ਸਭ ਕੋ ਮਾਲੂਮ ਹੈ, ਵੋ ਚਲ ਬਸੰਤੀ ਧਨੋ ਕੋ ਵੋ ਬੋਲਤੀ ਹੈ, ਤਬ ਵੋ ਜੋ ਘੋੜਾ ਦੌੜਤਾ ਹੈ ਤੋ ਬੈਕਗਰਾਉਂਡ ਮੇਂ ਜੋ ਬਜਤਾ ਹੈ ਤਬਲਾ, ਵੋ ਤਬਲਾ ਵੋ ਸੀਨ ਕੋ ਬਹੁਤ ਉੱਪਰ ਉਠਾਤਾ ਹੈ।
2: ਜੀ ਜੀ,
1: ਤੋ ਐਸੇ ਮਹਾਨ ਕਲਾਕਾਰ ਹਮਾਰੇ ਫਿਲਮੋਂ ਮੇਂ ਉਨਕਾ ਜੋ ਯੋਗਦਾਨ ਹੈ, ਉਸ ਵਜ੍ਹਾ ਸੇ ਵੋ ਸਾਰੀ ਚੀਜ਼ੇ ਅਮਰ ਹੋ ਗਈ ਹੈ।
2: ਤੋ ਕਿਉਂ ਨਾ ਫਿਰ ਕਿਨਾਰਾ ਫਿਲਮ ਕਾ ਗੀਤ ਸੁਣ ਲਿਆ ਜਾਏ, ਜਿਸ ਮੇਂ ਪੰਡਿਤ ਸਮਤਾ ਪ੍ਰਸਾਦ ਜੀ ਨੇ ਬਹੁਤ ਹੀ ਸੁੰਦਰ ਤਬਲਾ ਵਜਾਇਆ ਹੈ, ਔਰ ਤਬਲੇ ਕੇ ਬੋਲ ਵੀ ਗਾਇਕ ਕੇ ਸਵਰ ਮੇਂ ਯਾਨੀ ਭੂਪੇਂਦਰ ਸਿੰਘ ਕੀ ਆਵਾਜ਼ ਮੇਂ ਹਮੇਂ ਸੁਣਨੇ ਕੋ ਮਿਲਤੇ ਹੈਂ। ਬੜਾ ਹੀ ਖੂਬਸੂਰਤ ਗੀਤ ਹੈ।